ਚੌਮਾ ਮਦੀਨੇ ਵਨਿਆ ਬਾਡੀਏ ਫਾਰੋ ਮਦੀਨੋ ਬਾਡੀ ਯਾਰ ਮਦੀਨੇ ਮਿਲਿਆ ਹੱਥ ਮੱਥੇ ਖੜੀ ਚੌ ਸੁਬਾਨ ਅੱਲਾ ਦਾਦੀ ਯਾਰ।